ਖਬਰ ਇਹ ਕਿਹੜਾ ਜਾਦੂ ਕਰ ਗਈ ਜਾਣ ਦੀ ਵਾਰੀ ਨਜ਼ਰਾਂ ਨਾਲ ਔਰ ਇਹ ਨਜ਼ਰਾਂ ਦੇ ਜਾਦੂ ਜਿਹੜੇ ਹੁੰਦੇ ਨੇ ਨਾ ਜਨਾਬ ਇਹ ਇਨਸਾਨ ਆ ਜਿਹੜਾ ਨਾ ਅੱਗੇ ਤੋਂ ਛੋੜਦੇ ਨੇ ਨਾ ਪਿੱਛੇ ਤੋਂ ਛੋੜਦੇ ਨੇ ਸੋ ਇਹ ਗੱਲ ਮੈਂ ਇੱਥੇ ਤੁਸੀਂ ਆਖਣਾ ਚਾਹਾਂ ਕਿ ਦੇਖ ਦਾਖ ਕੇ ਮਤਲਬ ਜਿਹੜਾ ਦੇਖ ਸਮਝ ਕੇ ਤੁਸਾਂ ਨੇ ਕਿਸੇ ਨਾਲ ਵੀ ਨਜ਼ਰਾਂ ਦਾ ਇੱਕ ਕਨੈਕਸ਼ਨ ਜੋੜਨੇ ਜੇ ਇਹ ਨਾ ਹੋਵੇ ਕਿ ਕਨੈਕਸ਼ਨ ਜਿਹੜੇ ਵੱਲ ਜੋੜ ਕੇ ਨਾ ਤੇ ਫਿਰ ਬਾਅਦ ਵਿੱਚ ਜਿਹੜਾ ਨਾ ਰੋਂਦੇ ਰਹੋ ਹੱਥ ਮਲ ਮਲ ਗਏ ਮਤਲਬ ਰੋਂਦੇ ਰਹੋ ਔਰ ਇਹ ਕਿ ਤੁਸਾਂ ਬਹੁਤ ਜ਼ਿਆਦਾ ਤਕਲੀਫ਼ ਜ਼ਿਆਨ ਤਾਵਾਨ ਔਰ ਤੁਸਾਂ ਦਿਲੇ ਬਹੁਤ ਜ਼ਿਆਦਾ ਤਕਲੀਫ਼ ਮਿਲੇ ਇਸ ਚੀਜ਼ਾਂ ਦਾ ਖਿਆਲ ਰੱਖਣਾ ਹੈ ਠੀਕ ਹੈ ਨਾ ਜੀ।

0: ਜਾਂਦੇ ਹੋ?
1: ਖੈਰ
0: ਮਾਂ ਵੀ ਯਾਦ ਨਹੀਂ ਨੇ, ਮਾਂ ਅਗਰ ਯਾਦ ਆਂਦੇ ਮੈਂ ਤੁਸਾਂ ਦੱਸਣਾ, ਠੀਕ ਹੈ? ਚਲੋ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਨਾ ਤੁਸਾਂ ਨੇ ਆਪਣਾ ਕੀ ਦੱਸਿਆ, ਕੀ ਨਾਂ ਹੈ ਤੁਸਾਂ ਦਾ?
1: ਦਿਲ
0: ਖੁਸ਼ ਕਰਿਓ, ਦਿਲ ਖੁਸ਼ ਕਰਨ ਲਈ ਸ਼ਾਇਰੀ ਕਰਨੀ ਤੁਸਾਂ
1: ਇਨਸ਼ਾਅੱਲਾ
0: ਜੀ।
1: ਅਰਜ਼ ਹੈ ਆਪਣੀ ਬਾਤੋਂ ਮੈਂ ਮੇਰੇ ਨਾਮ ਕੇ ਹਵਾਲੇ ਰੱਖਣਾ,
0: ਆਪਣੀ ਬਾਤੋਂ ਮੈਂ ਮੇਰੇ ਨਾਮ ਕੇ ਹਵਾਲੇ ਰੱਖਣਾ,
1: ਆਪਣੀ ਬਾਤੋਂ ਮੈਂ ਮੇਰੇ ਨਾਮ ਕੇ ਹਵਾਲੇ ਰੱਖਣਾ, ਮੁਝ ਸੇ ਦੂਰ ਹੋ ਤੋ ਖੁਦ ਕੋ ਸੰਭਾਲੇ ਰੱਖਣਾ, ਲੋਕ ਪੁੱਛੇਂਗੇ ਕਿਉਂ ਪਰੇਸ਼ਾਨ ਹੋ ਤੁਮ,
0: ਲੋਕ ਪੁੱਛੇਂਗੇ ਕਿਉਂ ਪਰੇਸ਼ਾਨ ਹੋ ਤੁਮ,
1: ਕੁਛ ਨਿਗਾਹੋਂ ਸੇ ਕਹਿਣਾ ਜ਼ਬਾਨ ਪਰ ਤਾਲੇ ਰੱਖਣਾ,
0: ਕੁਛ ਨਿਗਾਹੋਂ ਸੇ ਕਹਿਣਾ ਜ਼ਬਾਨ ਪੇ ਤਾਲੇ ਰੱਖਣਾ। ਔਰ ਯਹਾਂ ਪੇ ਜੋ ਹੈ ਨਾ, ਇੱਕ ਬਾਤ ਮੈਂ ਯੇ ਵੀ ਕਹਿਣਾ ਚਾਹੂੰਗਾ ਕਿ ਹਮਾਰੇ ਜ਼ਿਆਦੀਨ ਚਾਚਾ ਹੈ, ਇਹਨਾਂ ਨੇ ਟਾਫੀਆਂ ਲੈ ਆਏ ਹੈ ਯਹਾਂ ਪੇ ਸਟੂਡੀਓ ਮੇ। ਆਗੇ ਆਪ ਕੰਟੀਨਿਊ ਰੱਖੀਏਗਾ ਜੀ।
1: ਨਖੋਨੇ ਦੇਣਾ ਮੇਰੇ ਬੀਤੇ ਹੋਏ ਲਮਹੋਂ ਕੋ,
0: ਨਖੋਨੇ ਦੇਣਾ ਮੇਰੇ ਬੀਤੇ ਹੋਏ ਲਮਹੋਂ ਕੋ,
1: ਮੇਰੀ ਯਾਦੋਂ ਕੋ ਬੜੇ ਪਿਆਰ ਸੇ ਸੰਭਾਲੇ
0: ਰੱਖਣਾ, ਹਾਏ ਹਾਏ ਹਾਏ, ਮੇਰੀ ਯਾਦੋਂ ਕੋ ਬੜੇ ਪਿਆਰ ਸੇ ਸੰਭਾਲੇ ਰੱਖਣਾ ਔਰ ਤਾਲੇ ਰੱਖਣਾ,
1: ਔਰ ਦਿਲ ਨੇ ਬੜੀ ਸ਼ਿੱਦਤ ਸੇ ਚਾਹਾ ਹੈ ਤੁਮੇ,
0: ਦਿਲ ਨੇ ਬੜੀ ਸ਼ਿੱਦਤ ਸੇ ਚਾਹਾ ਹੈ ਤੁਮੇ,
1: ਦਿਲ ਨੇ ਬੜੀ ਸ਼ਿੱਦਤ ਸੇ ਚਾਹਾ ਹੈ ਤੁਮੇ, ਮੇਰੇ ਲਈ ਅੰਦਾਜ਼ ਵਹੀ ਪੁਰਾਣੇ ਰੱਖਣਾ,
0: ਮੇਰੇ ਲਈ ਅੰਦਾਜ਼ ਵਹੀ ਪੁਰਾਣੇ ਰੱਖਣਾ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ, ਬੜੀ ਖੂਬਸੂਰਤ ਔਰ ਬੜੀ ਮਤਲਬ ਦਿਲ ਫਰੇਬ ਆਪਣੇ ਸ਼ਾਇਰੀ ਹਮਾਰੇ ਸਾਥ ਸ਼ੇਅਰ ਕੀ, ਆਪਣਾ ਬਹੁਤ ਸਾਰਾ ਖਿਆਲ ਰੱਖੀਏਗਾ,
1: ਖੁਸ਼
0: ਰੱਖੇ ਸਭ ਸੁਣਨ ਵਾਲੇ ਕੋ, ਮੇਰੀ ਤੋਂ ਸੇ ਅਸਲਾਮ ਅਲੈਕੁਮ ਵ ਰਹਿਮਤੁਲਲਾਹ। ਵਾਲੇਕੁਮ ਅਸਲਾਮ, ਵਾਲੇਕੁਮ ਅਸਲਾਮ, ਯੇ ਭਾਈ ਹਮਾਰੇ ਸਾਥ ਦੇ ਰਹੇ ਥੇ ਅਟਕ ਸੇ, ਅਟਕਾਂ ਤੋਂ ਇਹ ਪ੍ਰਯਾਸ ਸਾਡੇ ਨਾਲ ਪ੍ਰੋਗਰਾਮ ਮੇ ਸ਼ਾਮਿਲ ਹੋਏ ਨੇ ਜੀ। ਅਸਲਾਮ ਅਲੈਕੁਮ, ਬਖੈਰ ਨਾ ਬਖੈਰ, ਅਲੱਗ ਤੇਜ਼ ਖਬਰ ਕਹੋ, ਜੋ ਨਾਸ਼ਤਾ ਦੇ ਨੇ ਕੜੇ ਕਸਿੰਗਾ,
2: ਨਾਸ਼ਤਾ
0: ਮਿਲਾ ਨਾ ਰੱਖੀ ਭਾਈ, ਦਾ ਬੋਲੇ ਨਾਸ਼ਤਾ ਨਾ ਕੇ ਪਦੀ ਗਰਮੇ ਕਿਚ ਗੰਦੇ ਨੂੰ ਨਾਸ਼ਤੇ ਤੋਂ ਮੋੜੇ ਨਾ ਗੋਲੀਆਂ, ਰਿਸ਼ਤੇ تاسو خپلش کمنن بیل گلے بیل گلے وای ورتا یا بیل گلے وای ورتا بیل گلے ہاں بیل گلے بیل گلے طرف ته چرته تلی ته
2: او وای بدری
0: زلت او دا به ضلع صوابه کې ده که یا ضلع هری پور کې ده؟ نه نه ضلع
2: صوابه.
0: ها ها ها ها ها زا چرته کټه ملاوی ان شاء الله خیر دی بیل گلے طرف ته ان شاء الله خیر زو او چکر بلګو ها
2: او وای ای جنو خوا بالی
0: ایزر نور مخدا بابی مخدا و ایزر نور چکم دینو بس ماشی مخپا دا خپا پا دیدا چی اغوی چی بابا چکم دینو چوٹی ہوگی او ما سر چکم دینو لبی ہوگی کنا نو سو کم زر چوٹی چکم دینو تاس چوٹیان نا راکوی نو
2: چوٹیان خوبنگ بیشک ندر کو بای رای والای
0: کار رای والای نو بیا خوب چکم دینو آغا پروگرام کی نو زر پری دم نو ਨੂਰ ਸ਼ਾਹ ਦੋ ਅਸਲਾਮ ਪੈਗਾਮ ਹੈਲੋ ਜ਼ ਸਹੀ ਦੇ ਠੀਕ ਤੇ ਮੂੰਗ ਚਾਰ ਜੀ ਮੂੰਗ ਸ ਤੁਰ ਉਕੜਾ ਉਬਰ ਗਿਆ ਡੇਰ ਮਨਾ ਸ਼ੁਕਰੀਆ ਦੇ ਜ਼ਾਂ ਡੇਰ ਜ਼ਿਆਦ ਖਿਆਲ ਸਾਥਾ ਹਾਂ
2: ਇਹ ਹੋ ਗਟਾ ਹੀ ਕਨਾ ਭਾਈ
0: ਸਰ ਹਮ
2: ਪੀਸੀ ਹੋ ਗਟਾ
0: ਹੀ ਕਨਾ ਆ ਵੋ ਪੀਸੀ ਪੀਸੀ ਵਗਟੇ ਵੱਲੇ ਇਹ ਉਸ ਜ਼ਤਾ ਸੱਚ ਕੰਨੇ ਨੋ پر اختیاشم گنا نو بیا وچ گمدن دا ریڈوان میڈوان بند کی ٹول یا خدای پاک یا خدای پاک دل ماتے سنگ ور کے دل ماتے ور کا یار یا خدای پاک لا ترس پوری تا سما پدڑ بانج کم دین نہیں پوچھے گا نا بس خبر پر دا خبر دزان خیال سات
3: وعلیکم السلام
0: اے خبر ہوا اور دا آواز کم دین دا دی موبائل نا موبائل آواز دا سی بند بند رازی پگلا دے کال کڑے کسنگا برابر آواز ڈوب ڈوب راج کا نا تو دا سکار کا سیما گولے نیمال گو سرج گمدن قرارے گا سہر چھپا سکا نا دمال گور سر غراری کو چې ستاسو د اواز کولاو شي چې لګ واضح وضاحت سره شي صحیح ده خو وای کنه ای وای کنه
3: او ای کله دا مونږ کو باران کې
0: اها مکمل حد دے مکمل حد دے شکریہ شکریہ ڈیر مننا وعلیکم السلام دا طاہرہ جوڑ جی گمدن صاحب ڈیر خب پوخ جی گمدن اب سر رشتہ داری شکریہ دا زان خیال ساتا خا کم سوں گا وہی خدا پاک دنیا بس پوگ میں ہوتا ہوتے جی کم دن بس دی گانے نہ تھا وے گرا تھا وے گزا شامل ہوں با دا اللہ فمان اللہ فمان دا مونگ سر جی کم دن سیما گل پروگرام کی شامل شو جی بل کالر گور مونگ سر سوک راز دکھم زینہ سو بلغاڑی اسلام علیکم جی وعلیکم السلام وعلیکم السلام سنگے جی نے خی ٹھیک ٹھاک ہیں ای زم خدا زم خی ما لگی تخنه لکستا موبایل خانه ده
3: موبایل نن بیا خانه ده
0: او لگ لگ خدا خو زیات نه خر کنه
3: تو اون چی دادی کی څه چالو راته
0: بس دا زور شه ده او زور سیزون چې کم نن خرسول پکاري دې
3: بخل کم بل مو اخلم
0: او بل والا دې پیسول لگ هوا ورکا دومره شومی چې د وینا چې کوم دن خبره ما سره پاتې نه دي زه خو شوم نیم زه چرته شوم زه که شوم وم نو ما په ځان خرچې کولې ما کوم دن ما سره اوس موبایل چې کوم دی که نه بس پری دا چرته بج کم نن تاسو پټ کی چرته غلو بج کم نن پټ نکی
2: وای تو غنه
0: پټی کنه ما سره

ਮੈਂ ਫਜ਼ਰੈਮ ਨੰਬਰ ਬਣ ਜਾ ਕਾਇਨਾਤ ਪਦਰੈਮ ਨੰਬਰ ਬਾਨੀ ਮੂੰਗ ਸਰਾ ਆਸਮਾ ਦਾ ਉਕਨ ਪਦਰੈਮ ਨੰਬਰ ਬਾਨੀ ਮੂੰਗ ਸਰਾ ਕਾਇਨਾਤ ਨੰਬਰ ਬਾਨੀ ਮੂੰਗ ਸਰਾ ਸਾਸੂ ਪਖਿਆਲ ਦੀ ਦਵਾਨੂ ਕੀ ਬਸੂ ਕੇ ਦੇਸ਼ੀ ਅਸ ਦੀ ਵਕਤ ਬਜ ਡਰੀ ਦਵਾਨੂ ਸਰੂ ਚ ਕਮ ਦੇ ਸਮ ਦਰਜ ਦਰਜ ਕਈ ਕਨਾ ਸਮ ਜ਼ਰ ਬੇ ਸਮ ਦਰਜ ਦਰਜ ਕਈ ਕਨਾ ਛੀ ਚਿਤਾ ਬਜ਼ੇਮਾ ਆਸਮਾ ਪੁੱਛਦਾ ਬਜ਼ੇਮਾ ਕਨਾ ਕਾਇਨਾਤ ਪੁੱਛਦਾ ਬਜ਼ੇਮਾ ਪਦਰੈਮ ਨੰਬਰ ਵਾਨ ਮੂੰਗ ਸਰਾ ਕਾਇਨਾਤ ਜਦੂਨ ਦੇ ਗੰਦਪ ਨਾ ਦਹਾ ਓਕੇ ਜੀ ਲੇਡੀਜ਼ ਐਂਡ ਜੈਂਟਲਮੈਨ ਸਮਾਂ ਗ੍ਰਾਨੂ ਓ ਖਗੂਦ ਰਨੂ ਖਤਰਮੰਦ ਅਰਜੁਨ ਕੋ ਰਾਜੇ ਰਵੀਸ਼ੇ